ਨਾਨਕ ਉਹ ਆਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸਮਾਨ ਪ੍ਰੀਤ ਨਰੰਜਨ ਦਸ ਪਰ ਤ੍ਰਿਆ ਰੋਪਣਾ ਪੇਖੇ ਨੇਤਰ ਸਾਹ ਕਿਟਾ ਸੰਤ ਸੰਗੇਤ ਕਰਨਾ ਸੁਨੇ ਕਾਹੂ ਕਿ ਨਿੰਦਾ ਸਤਿ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰਿ ਮਨ ਕੀ ਵਾਸਨਾ ਮਨ ਤੇ ਡਰੈ ਇੰਦਰੀ ਜੇ ਪੰਜ ਦੋ ਤੇ ਰਹਿਤ ਨਾ ਕੋਟਮਾ ਦੇ ਕੋਇ ਸਾ ਪਰਸ ਬੈਸਣਾ ਸਜ ਸੁਪਰ ਸੋ ਪ੍ਰਸੰਨ ਵਿਸ਼ਨ ਕੀ ਮਾਂ ਤੇ ਹੋਏ ਪਿੰਨ ਕਰਮ ਕਰ ਤੋ ਮੇਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਸ਼ਿਆ ਕੀ ਫਲ ਕੀ ਤਨ ਸੰਗਰਾਚੈ ਮਨ ਤਰੰਤ ਸੁਣ ਗੋਪਾਲ ਸਭ ਪ੍ਰਹੋਰ ਕਿਰਪਾਲ ਆਪ ਦ੍ਰਿੜ ਨਾਮ ਜਪਾਵੇ ਨਾਨਕ ਵੈਸਨੋ ਪਰਮ ਗਲ ਪਾਵੇ ਭਗਵਤੀ ਪਵਨ ਪਵਤਕਾਰਾਂ ਸਤਿਆ ਗਏ ਦੁਸ਼ਟ ਗਾਸੰਗ ਮਨ ਤੇ ਵਿਸੈ ਸਗਲਾ ਪਰਮ ਕਰ ਪੂਜਾ ਸਗਲ ਪਾਰਗੰਗ ਸਾਧ ਸੰਗ ਪਾਪਾ ਮਲ ਖੋ ਵੈ ਸਤ ਭਗਵਤੀ

ਤੈ ਕਈ ਕੋਟ ਦਸਾਂ ਪ੍ਰਭਾਤਨ ਕੋ ਮਿਲਿਓ ਪ੍ਰਭ ਅਵਿਨਾਸ਼, ਕਈ ਕੋਟ ਮੰਗ ਹੈ ਸਤਸੰਗ, ਕਈ ਪਾਰ ਪਹੁੰਚਣ ਲਾਗ ਰੰਗ, ਜਿਨ ਕੋ ਹੋਇਆ ਸੋ ਪ੍ਰਸੰਨ, ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਮੰਡ, ਕਈ ਕੋਟ ਹੋਇਆ ਅਵਤਾਰ, ਕਈ ਜਗ ਕੀ ਨੋ ਵਿਸਤਾਰ, ਕਈ ਬਾਰ ਪਸਰੇ ਪਾਸਾਰ, ਸਦਾ ਸਦਾ ਇਕ ਇਕ ਅੰਕਾਰ, ਕਈ ਕੋਟ ਕੀਨੇ ਬਹੁ ਪਾਂਤ, ਪ੍ਰਤ ਪ੍ਰਮਾ ਸੁਮਾਤ, ਤਾਕਾ ਅੰਤ ਨਾ ਜਾਣੇ ਕੋਏ, ਆਪੇ ਆ ਨਾਨ ਪ੍ਰਸੋਏ, ਕਈ ਕੋਟ ਪਾਰਵਨ ਕੇ ਦਾਤਨ ਹੋ ਤਾਤ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਾ ਨਿਹਾਰੇ ਕੋ ਨੇਤਰੇ, ਕਈ ਕੋਟ ਨਵ ਰਸ ਪੀ ਵਹੇ ਅਮਰ।

ਕੇ ਆਪਣੀ ਵਡਿਆਈ ਨਾਨਕ ਸਮੇ ਰਿਹਾ ਸਮਾਈ। ਪ੍ਰਭਾਵੇ ਮਾਨੋ ਗਰ ਪਾਵੇ, ਪ੍ਰਭਾਵੇ ਤਾਂ ਪੱਥਰ ਥਰਾਵੇ। ਪ੍ਰਭਾਵੇ ਬਿਨ ਸਾਸਤ ਰਾਖੇ, ਪ੍ਰਭਾਵੇ ਤਾਂ ਹਰ ਗੁਣ ਭਾਖੇ। ਪ੍ਰਭਾਵੇ ਤਾਂ ਪੁੱਤ ਉਧਾਰੇ ਆ ਕਰੇ ਆਪਣ ਵਿਚਾਰੇ। ਦੋਸਰਿਆਂ ਕਾ ਆਸਵਾ

0: ਸਤ ਸਤ ਪ੍ਰਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸਤ ਸਤ ਸਤ ਸਭ ਕੀਨਾ ਕੋਟ ਮਦਾ ਕਿਨੇ ਵਰ ਲੈ ਚੀਨਾ ਪਲਾ ਪਲਾ ਪਲਾ ਤੇਰਾ ਰੂਪ ਪਤ ਸੁੰਦਰ ਅਪਾਰਿਆ ਨੋਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਖੜਖੜ ਸੁਣ ਸਰਮ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨਪ੍ਰੀਤ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨਪ੍ਰੀਤ
1: We now offer you a kirtan entitled, Hey Gobind.

ਕਰਪਲਾ ਤੇਰਾ ਕਰਿਆ ਆਨੰਦ ਵਧਾਈ ਤੁਦ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਦ ਆਗੈ ਬਿਨਵਤਾ ਸਲੋਕ ਮਹੱਲਾ ਪੰਜਵਾਂ ਛੱਤੜੇ ਬਾਜ਼ਾਰ ਸੋਹਨ ਵਿੱਚ ਵਾਪਾਰੀਏ ਵੱਖਰ ਹਿੱਕ ਅਪਾਰ ਨਾਨਕ ਖੱਟੇ ਸੋ ਧਣੀ ਮਹੱਲਾ ਪੰਜਵਾਂ ਕਬੀਰਾ ਹਮਰਾ ਕੋ ਨਹੀਂ ਹਮ ਕਿਸਹੂ ਕੇ ਨਾਹੇ ਜਿਨ ਹੋ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ ਪੌੜੀ ਸਫਲਿਓ ਬ੍ਰਿਕ ਸੁਹਾਵੜਾ ਹਰ ਸਫਲ ਅੰਮ੍ਰਿਤਾ ਮਨ ਲੋਚੈ ਉਨ ਮਿਲਣ ਕਉ ਕਿਉ ਮੰਨੈ ਕਿੱਤਾ ਵਰਨਾ ਚਿਹਨਾ ਬਾਹਰਾ ਉਹ ਅਗਮਾ ਜਿੱਤਾ ਉਹ ਪਿਆਰਾ ਜੀ ਕਾ ਜੋ ਖੋਲੈ ਪਿੱਤਾ ਸੇਵਾ ਕਰੀ ਤੁਸਾੜੀਆ ਮੈਂ ਦੱਸਿਓ ਮਿੱਤਾ ਕੁਰਬਾਣੀ ਵੰਨਿਆ ਵਾਰਣੈ ਬਲੇ ਬਲ ਕੀਤਾ ਦਸਣ ਸੰਤ ਪਿਆਰਿਆ ਸੁਣਹੁ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ ਸਲੋਕ ਮਹੱਲਾ ਪੰਜਵਾਂ ਕਬੀਰ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ ਧਰਤੀ ਪਾਰ ਨਾ ਵਿਆਪਈ ਉਨ ਕੋ ਲਾਹੂ ਲਾਹੇ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਣੇ ਤੁਕਾ ਮੋਹਲੀ ਲਾਏ ਸੰਗ ਕੁਸੰਗੀ ਬੈਸਤੇ ਤਾ ਪੂਛੇ ਧਰਮ ਰਾਏ ਪੌੜੀ ਆਪੇ ਹੀ ਵਡ ਪਰਿਵਾਰ ਆਪੇ ਕਾਤੀਆ ਆਪਣੀ ਕੀਮਤ ਆਪ ਆਪੇ ਹੀ ਜਾਤੀਆ ਸਭ ਕਿਛ ਆਪੇ ਆਪ ਆਪੋ ਪੰਨਿਆ ਆਪਣਾ ਕੀਤਾ ਆਪ ਆਪ ਵਰਨਿਆ ਤਨ ਸੋ ਤੇਰਾ ਥਾਨ ਜਿੱਥੇ ਤੂੰ ਉਠਾ ਧਨ ਸੋ ਤੇਰੇ ਭਗਤ ਜਿੰਨੀ ਸੱਚ ਤੂੰ ਡਿੱਠਾ ਜਿਸਨੋ ਤੇਰੀ ਦਇਆ ਸਲਾਹੇ ਸੋਏ ਤੁਦ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ ਸਲੋਕ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ ਜੋ ਜਨ ਪੀਰ ਜੋ ਨਰ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ ਵਿਰਲੇ ਕਈ ਪਾਈਅਨ ਜਿੰਨਾ ਪਿਆਰੇ ਨੇ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੋ ਪਾਏ ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ ਅੰਤਰਜਾਮੀ ਅਗਮ ਪੁਰਖ ਇਕ ਦ੍ਰਿਸ਼ਟ ਦਿਖਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ ਔਗਣ ਕਟ ਮੁਖੀ ਉਜਲਾ ਹਰ ਨਾਮ ਤਰਾਏ ਜਨਮ ਮਰਨ ਪਉ ਕਟਿਓਨ ਫਿਰ ਜੋਨ ਨਾ ਪਾਏ ਅੰਧ ਕੂਪ ਤੇ ਕਾਢਿਆਨ ਲਾੜੇ ਆਪ ਫੜਾਏ ਨਾਨਕ ਬਖਸ਼ਮ ਲਾਇਆ ਨ ਰੱਖੇ ਗੱਲ ਲਾਏ ਸਲੋਕ ਮਹੱਲਾ ਪੰਜਵਾਂ ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ ਨਾਨਕ ਵਿਰਲੇ ਪਾਈ ਐ ਤਿਸ ਜਨ ਕੀ ਮਨਾ ਮੂਲ ਮਹੱਲਾ ਪੰਜਵਾਂ ਅੰਦਰ ਵਿਦਾ ਸੱਚ ਨਾਏ ਬਾਹਰ ਪੀ ਸੱਚ ਡਿਠੋਮ ਨਾਨਕ ਰਵਿਆ ਹਬ ਥਾਏ ਵਣ ਤ੍ਰਿਣ ਤ੍ਰਿਪਵਣ ਰੋਮ ਪੌੜੀ ਆਪੇ ਕੀਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇਕ ਆਪੇ ਬਹੁ ਭਤਿਆ ਆਪੇ ਸਭਨਾ ਮੰਜ ਆਪੇ ਬਾਹਰਾ ਆਪੇ ਜਾਣੇ ਦੂਰ ਆਪੇ ਹੀ ਜਾਹਰਾ ਆਪੇ ਹੋਵੇ ਗੁਪਤ ਆਪੇ ਪ੍ਰਗਟੀਐ ਕੀਮਤ ਕਿਸੈ ਨਾ ਪਾਏ ਤੇਰੀ ਥੱਟੀ ਐ ਗਹਿਰ ਗੰਭੀਰ ਅਥਾਹੋ ਅਪਾਰ ਅਗਣਤ ਤੂੰ ਨਾਨਕ ਵਰਤੈ ਇਕ ਇਕੋ ਇਕ ਤੂੰ ਸੁਧ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੇ ਜੋ ਖੀਵਦੈ ਦੇ ਗੁਨਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਵਦੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ ਲਹਿਣੇ ਧਰਿਓ ਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰੇ ਆਤਮ ਦੇਵ ਦੀ ਖੜਗ ਜੋਰ ਭਰਾ ਕੋਈ ਜੀ ਦੈ ਗੁਰਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿੱਕਾ ਦਿੱਤੋ ਸਜੀਵਦੈ ਲਹਿਣੇ ਦੀ ਫੇਰ ਆਈ ਐ ਨਾਨਕਾ ਦੋਹੀ ਖੱਟੀ ਐ
ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਐ ਚੁੱਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਐ ਕਰੈ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀਐ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਐ ਖਰਚੇ ਦੇ ਤਕਸਮ ਦੀ ਆਪ ਖੈਂਦੀ ਖੈਰ ਦਬੱਟੀਐ ਹੋਵੈ ਸਿਵ ਤਕਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਚ ਜੇ ਗੁਰ ਫੁਰਮਾਇਆ ਕਿਉਂ ਉਹ ਏਦੂ ਬੋਲੋ ਹੱਟੀ ਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰਟੀ ਐ ਦਿਲ ਖੋਟਾ ਆ ਕੀ ਫਿਰਨ ਬਨ ਭਾਰੋ ਚਾਇਨ ਛੱਟੀ ਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿੰਨੈ ਥੱਟੀ ਐ ਕੌਣ ਹਾਰੇ ਕਿ ਨਿਉ ਵੱਟੀ ਐ ਜਿਨ ਕੀਤੀ ਸੋ ਮੰਨਣਾ ਕੋ ਸਾਲ ਜੇ ਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰੇ ਆਖੈ ਸੱਚਾ ਕਰੇ ਸਾਹ ਬਾਤ ਹੋਵੇ ਦਰਹਾਲੀ ਗੁਰੇ ਅੰਗਦ ਦੀ ਦੋਹੀ ਫਿਰੀ ਸੱਚ ਕਰਤਾ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਦਰ ਸੇਵੇ ਉਮਤ ਖੜੀ ਮਸਕੱਲੈ ਹੋਏ ਜੰਗਾਲੀ ਦਰ ਦਰ ਵੇਸਖ ਸਮਦੈ ਨਾਏ ਸੱਚੈ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਹੋ ਪਤਰਾਲੀ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਕੇ ਆਲੀ ਗੁਰਸਿੱਖਾਂ ਕੇ ਮੁਖੀ ਉਜਲੇ ਮਨ ਮੁਕਤੀਏ ਪਰਾਲੀ ਪਏ ਕਬੂਰਖ ਸਮ ਨਾਲ ਜਾਂ ਕਾਲ ਮਰਦੀ ਘਾਲੀ ਮਾਤਾ ਖੀ ਵੀ ਸਹੋ ਸੋਏ ਜਿਨ ਗੋਏ ਉਠਾਲੀ ਹੋ ਰਿਓ ਗੰਗ ਵਹਾਈ ਐ ਦੁਨਿਆਈ ਆਖੈ ਕੇ ਕਿਉਂ ਨਾਨਕ ਈਸਰ ਜਗਨਾਥ ਉੱਚ ਹੱਦੀ ਵੈਣ ਵਰੇ ਕਿਉਂ ਮਾਧਾਣਾ ਪਰਬਤ ਕਰ ਨੇਤਰ ਬਾਸਰ ਮਾਧਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜਕਿਓਨ ਚੌਦਹ ਰਤਨ ਨਿਕਾਲਿਓਨ ਕਰ ਆਵਾ ਗਾਉਣ ਚਿਲਕਿਓਨ ਕੁਦਰਤ ਹੈ ਵੇ ਖਾਲੀਆਂ ਜਿਨ ਐਵਡ ਪਿੰਡ ਠਿਣਕਿਓਨ ਲਹਿਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਿਕਿਓਨ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਓਨ ਸਿੱਖਾਂ ਪੁੱਤਰਾਂ ਕੋਖ ਕੈ ਸਭ ਉਮਤ ਵੇਖੋ ਜੇ ਕਿਓਨ ਜਾਂ ਸਦੋਸਤਾਂ ਲਹਿਣਾ ਟਿਕਿਓਨ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗੁਰੂਰ ਲੱਭ ਵਿਣਾ ਹੈ ਮਾਨਸਾ ਜਿਉਂ ਪਾਣੀ ਬੂਰ ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ ਜਿੱਤ ਸੁਹਾਥ ਨਾ ਲੱਭਈ ਤੂੰ ਉਹ ਠਰੂਰ ਨਾਉ ਨਿਦ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਮੰਨੈ ਚੂਰ ਨੇੜੇ ਦਿਸੈ ਮਾਤ ਲੋਕ ਤੋ ਸੁਜੈ ਦੂਰ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਣ ਪਿਉ ਦਾਦੇ ਜਿਵੇਹਾ ਪੋਤਾ ਪ੍ਰਮਾਣ ਜਿਨ ਬਾਸਕ ਨੇਤਰੈ ਕਤਿਆ ਕਰ ਨੇਹੀ ਤਾਣ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਣ

ਲਾਣ ਤਨਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਭਾਣ ਸਤੋ ਖੇਤ ਜਮਾਇਓ ਸਤੋ ਸ਼ਾਹਵਾਣ ਨਿਤ ਰਸੋਈ ਤੇਰੀ ਹੈ ਕਿਉ ਮੈਂ ਦਾ ਖਾਣ ਚਾਰੇ ਕੁੰਡਾ ਸੁਜੀਓ ਮਨ ਮੈਂ ਸ਼ਬਦ ਪ੍ਰਵਾਣ ਆਵਾ ਗਾਉਣ ਨਿਵਾਰਿਓ ਕਰ ਨਦਰ ਨੀਸਾਣ ਅਵਤਰਿਆ ਅਵਤਾਰ ਲੈ ਸੋ ਪੁਰਖ ਸੁਜਾਣ ਚੱਖੜ ਵਾਉ ਨਾ ਡੋਲਈ ਪਰਬਤ ਮੇਰਾਣ ਜਾਣੈ ਬਿਰਥਾ ਜੀ ਕੀ ਜਾਣੀ ਹੂੰ ਜਾਣ ਕਿਆ ਸਾਲਾ ਹੀ ਸੱਚੇ ਪਾਤਸ਼ਾਹ ਜਾਂ ਤੂੰ ਸੂੜ ਸੁਜਾਣ ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪਿਉ ਦਾਦੇ ਜੇ ਵਿਹਾ ਪੋਤਰਾ ਪ੍ਰਵਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰ ਆਤਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਾਲਿਆ ਥਾ ਹੋ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿੰਨੀ ਤੂੰ ਸੇਵਿਆ ਪਾਉ ਕਰ ਸੇ ਤੁਧ ਪਾਰ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਵਾਰਿਆ ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹੁੰਜੁਗੀ ਪਹਿਚਾਣ ਆਪੇ ਹੋਵਾ ਆਪੀ ਨੈ ਆਪ ਸਾਜਿਓ ਨੂੰ ਆਪੇ ਹੀ ਥੰਮ ਖਲੋਵਾ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਵਾ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਿਰੋਵਾ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਵੈ ਚੰਦੋਵਾ ਉਗਵਣਾਉ ਤੈ ਆਥ ਬਣਾਉ ਚਉ ਚੱਕੀ ਕੀਅਨ ਲੋਵਾ ਜਿੰਨੀ ਗੁਰੂ ਨਾ ਸੇਵਿਓ ਮਨਮੁੱਖਾਂ ਪਇਆ ਮੋਵਾ ਦੂਣੀ ਚਾਉਣੀ ਕਰਾ ਮਾਤ ਸੱਚੇ ਕਾ ਸੱਚਾ ਢੋਵਾ ਚਾਰੇ ਜਾਗੇ ਚਹੁੰ ਜੁਗੀ ਪੰਚਾਇਣ ਆਪੇ ਹੋਵਾ ਰਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀ ਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕਲਾਲਨ ਲਾਹਨ ਮੇਲੋ ਗੁਰ ਕਾ ਸ਼ਬਦ ਗੁੜ ਕੀ ਨਰੇ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾਂ ਕੋ ਜਪ ਤਪ ਦਿਓ ਦਲਾਲੀ ਰੇ ਏਕ ਬੂੰਦ ਪਰ ਤਨ ਮਨ ਦੇਵੋ ਜੋ ਮਦ ਏਕ ਲਾਲੀ ਰੇ ਰਹਾਓ ਭਵਨ ਚਤੁਰ ਦਸ ਪਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ ਮੁੰਦਰਾ ਮਦਕ ਸਹਿ ਤੁਨ ਲਾਗੀ ਸੁਖਮਨ ਪੋਚਨ ਹਾਰੀ ਰੇ ਤੀਰਥ ਬਰਤ ਨੇਮ ਸੁਚ ਸੰਜਮ ਰਵ ਸਸ ਗਹਿਣੈ ਦਿਓ ਰੇ ਸੁਰਤ ਪਿਆਲ ਸੁਧਾ ਰਸ ਅੰਮ੍ਰਿਤ ਇਹੋ ਮਹਾਰਸ ਪਿਓ ਰੇ ਨਿਜਰ ਧਾਰ ਚਵੈਤ ਨਿਰਮਲ ਇਹ ਰਸ ਮਨੁ ਮਾਰਾ ਤੋਰੇ ਕਹਿ ਕਬੀਰ ਸਗਲੇ ਮਦ ਸ਼ੂਸ਼ੇ ਇਹ ਹੈ ਮਹਾਰਸ ਸਚੋ ਰੇ ਗੁੜ ਕਰ ਗਿਆਨ ਧਿਆਨ ਕਰ ਮਹੁਆ ਭਉ ਪਾਠੀ ਮਨ ਧਾਰਾ ਸੁਖ ਮਨ ਨਾਰੀ ਸਹਿ ਸਮਾਨੀ ਪੀਵੈ ਪੀਵਨ ਹਾਰਾ ਔਦੂ ਮੇਰਾ ਮਨ ਮਤਵਾਰਾ ਉਨ ਮਦ ਚੜਾ ਮਦਨ ਰਸ ਚਾਖਿਆ ਤ੍ਰਿਭਵਨ ਭਇਆ ਉਜਿਆਰਾ ਰਹਾਓ ਦੁਇਪੁਰ ਜੋਰ ਰਸਾਈ ਪਾਠੀ ਪੀਓ ਮਹਾਰਸ ਭਾਰੀ ਕਾਮ ਕ੍ਰੋਧ ਕੀਏ ਜਲੇਤਾ ਛੁੱਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰਗੰਮਤ ਸਤਿਗੁਰ ਤੇ ਸੁਧ ਪਾਈ ਤਾ ਦਾਸ ਕਬੀਰ ਤਾਸ ਮਦ ਮਾਤਾ ਉਚਕ ਨਾ ਕਬ ਹੂੰ ਜਾਈ ਤੂੰ ਮੇਰੋ ਮੇਰ ਪਰਬਤ ਸਵਾਮੀ ਉਡ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀ ਨੀ ਹਰ ਮੇਰੀ ਅਬ ਤਬ ਜਬ ਕਬ ਤੁਹੀ ਤੁਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ ਰਹਾਓ ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ
पहले दर्शन मगहर पायो फुन काशी बसे आई। जैसा मगहर तैसी काशी हम एक कर जानी। हम निरतन ज्यों हो तन पाया मरते फूट गुमानी। करे गुमान चुबै ते सूला को काढ़न कहो नाही। अजय सो चोभ कहो बिलल बिलाते नरके कोर पचाही। कवन नरक क्या सुर्ग बिचारा संतन दो रादे। हम काहू की कांड न करते अपने गुर प्रसादे। अब तो जाए चढ़े सिंहासन मिले है सारंग पानी। राम कबीरा एक पय है कोई न सके पिछानी। संता मानो दूता डाना एह कुटवारी मेरी। दिवस रैन तेरे पाओ पलोसो केस चवर कर फेरी। हम कुकर तेरे दरबार पौकै आगै बदन पसार रहाओ। पूर्व जन्म हम तुमरे सेवक अब तो मिटिया ना जाई। तेरे द्वारा तुन सहज की माथे मेरे दगाई। दागे होए सो रन मैं जूझै बिन दागे भग जाई। साधु होए सो भगत पछाने हर लय खजाने पाई। कोठरे मैं कोठरी परम कोठी बिचार। गुरदीनी बस्त कबीर कौ ले वो बस समार। कबीर दी संसार कौ लीनी जिस मस्तक भाग। अमृत रस जन पाया थिरता का सुहाग। जेह मुख बेद गायत्री बिकसै। जेह मुख बेद गायत्री निकसै सो क्यों ब्रह्मन बिसर करै। जा कह पाए जगत सब लागै सो क्यों पंडित हर ना कहै। काहे मेरे बामनु हर ना कहै। राम ना बोलै पांडे दोजक भरै रहाओ। आपन ऊंच नीच कर भोजन हठे कर्म कर उधर भरै। चौदस अमावस रच रच मांगै कर दीपक लै कूपरै। तू ब्राह्मण मैं काशीक जुलहा मोहे तोहे बराबरी कैसे कै बनै। रा हमरे राम नाम कहे उबरे बेद भरोसे पांडे डूमरै। तरवर एक अनंत डार साखा पोह पोह पत्र रस भरिया। यह अमृत की बाड़ी है रे तिन हर पूरे करिया। जानी जानी रे राजा राम की कहानी। अंतर ज्योत राम प्रगासा गुरमुख बिर लै जानी रहाओ। पावर एक पोह परस बीदा बारै ले उर तरिया। सोरै मदे पवन चकोरिया आकाशे फरफरिया। सहज सुन एक बिरवा उपजया धरती जल हर सोखिया। कह कबीर हौं ताका सेवक जिने हो बिरवा देखिया। मुंद्रा मोहन दया कर झोली पत्र का करो बिचार रे। ए खिंथा हो तन सीओ अपना नाम करो आधार रे। ऐसा जोग कमावो जोगी जप तप संजम गुरमुख भोगी रहाओ। बुद्ध विभूत चढ़ाओ अपनी सिंगी सुरत मिलाई। कर बैराग फिरो तन नगरी मन की किंगरी बजाई। पंच तत् लै हृदय रखो रह निरालम ताड़ी। कहत कबीर सुनोरे संतो धर्म दया कर बाड़ी। कवन काज सिरजे जग पीतर जन्म कवन फल पाया। पावनिद तरन तारण चिंता मन एक निमख नायो मन लाया। गोविंद हम ऐसे अपराधी जिन प्रभ जीओ पिंड था दिया। जिसकी पाओ भक्त ने साधी रहाओ। पारतानो पारतानो पारती निंदा पर अपवाद ना छूटै। आवागमन होत है फुन फुन एहो प्रसंग ना टूटै। जेह कर कथा हो त्यार संतन एक निमख ना कीनो मैं फेरा। लंपट चोर दूत मतवारे तिन संसदा बसेरा। काम क्रोध माया मद मत्सर ए संपै मोह माही। दया धर्म यार गुर की सेवा ए सुपनंतर नाही। दीन दयाल कृपाल दमोदर भगत वछर पैहारी। कहत कबीर भीर जन राखो हर सेवा करो तुम्हारी।
जिहे सिमरन होए मुक्त द्वार, जाहे बैकुंठ नहीं संसार, निरपौ कै कर बजावै तूर, अनहद बजै सदा भरपूर, ऐसा सिमरन कर मन माहे, बिन सिमरन मुक्त कत ना।

ਬਾਦ ਮੇਰੇ ਮਨ ਜਪ ਅਹਿੰਸ ਨਾਮ ਹਰੇ ਕੋਟ ਕੋਟ ਦੋਖ ਬਹੁ ਕੀਨੇ ਸਭ ਪਰ ਹਰ ਪਾਸ ਧਰੇ ਰਹਾਓ ਹਰ ਹਰ ਨਾਮ ਜਪੈ ਆਰਾਧੈ ਸੇਵਕ ਪਾਏ ਖਰੇ ਕਿਲ ਵਿਖ ਦੋਖ ਗਏ ਸਭ ਨੀਕਰ ਜਿਉਂ ਪਾਨੀ ਮੈਲ ਹਰੇ ਖਿਨ ਖਿਨ ਨਰ ਨਾਰਾਇਣ ਗਾਵੈ ਮੁਖ ਬੋਲੈ ਨਰ ਨਰ ਹਰੇ ਪੰਚ ਦੋਖਿਆ ਸਾਧ ਨਗਰ ਮੈਂ ਇੱਕ ਖਿਨ ਪਲ ਦੂਰ ਕਰੇ ਵਡਭਾਗੀ ਹਰ ਨਾਮ ਤੇ ਆਵੈ ਹਰ ਕੇ ਭਗਤ ਹਰੇ ਤਿਨ ਕੀ ਸੰਗਤ ਦੇਹ ਪ੍ਰਭ ਜਾਚਉ ਮੈਂ ਮੂਢ ਮੁਗਧ ਨਿਸਤਰੇ ਕਿਰਪਾ ਕਿਰਪਾ ਧਾਰ ਜਗ ਜੀਵਨ ਰਖ ਲੇ ਵੋ ਸਰਨ ਪਰੇ ਨਾਨਕ ਜਨ ਤੁਮਰੀ ਸਰਨਾਈ ਹਰ ਰਾਖੋ ਲਾਜ ਹਰੇ ਨਟ ਮਹੱਲਾ ਚੌਥਾ ਰਾਮ ਜਪ ਜਨ ਰਾਮੈ ਨਾਮ ਰਲੇ ਰਾਮ ਨਾਮ ਜਪਿਓ ਗੁਰਬਚਨੀ ਹਰ ਧਾਰੀ ਹਰ ਕਿਰਪਲੇ ਰਹਾਓ ਹਰ ਹਰ ਅਗਮਿਆ ਗੋਚਰ ਸਵਾਮੀ ਜਨ ਜਪ ਮਿਲ ਸਲਲ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੈ ਬਲ ਬਲਲੇ ਪਰਖੋਤਮ ਹਰ ਨਾਮ ਜਨ ਗਾਇਓ ਸਭ ਦਾਲਦ ਦੁਖ ਦਲਲੇ ਵਿਚ ਦੇਹੀ ਦੋਖ ਅਸਾਧ ਪੰਚ ਧਾਤੂ ਹਰ ਕੀਏ ਖਿਨ ਪਰਲੇ ਹਰ ਕੇ ਸੰਤ ਮਨ ਪ੍ਰੀਤ ਲਗਾਈ ਜਿਉਂ ਦੇਖੈ ਸਸ ਕਮਲੇ ਉਨਵੈ ਕਨ ਕਨ ਕਨ ਹਰ ਗਰਜੈ ਮਨ ਬਿਕਸੈ ਮੋਰ ਮੁਰਲੇ ਹਮਰੈ ਸਵਾਮੀ ਲੋਚ ਹਮਲਾਈ ਹਮ ਜੀਵੈ ਦੇਖ ਹਰ ਮਿਲੇ ਜਨ ਨਾਨਕ ਹਰ ਅਮਲ ਹਰ ਲਾਏ ਹਰ ਮੇਲੋ ਅਨੰਦ ਭਲੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਸਖੇ ਗੁਰਪ੍ਰਸਾਦੀ ਹਰ ਨਾਮ ਤੇ ਆਇਓ ਹਮ ਸਤਿਗੁਰ ਚਰਨ ਪੱਖੇ ਰਹਾਓ ਊਤਮ ਜਗਨਨਾਥ ਜਗਦੀਸਰੋ ਹਮ ਪਾਪੀ ਸਰਨ ਰੱਖੇ ਤੂੰ ਵੱਡ ਪੁਰਖ ਦੀਨ ਦੁਖ ਭੰਜਨ ਹਰ ਦਿਓ ਨਾਮ ਮੁਖੇ ਹਰ ਗੁਣੀ ਊਚ ਨੀਚ ਹਮ ਗਾਏ ਗੁਰ ਸਤਿਗੁਰ ਸੰਗ ਸਖੇ ਜਿਉਂ ਚੰਦਨ ਸੰਗ ਬਸੈ ਨਿਮ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ ਅਵਗਨ ਆਰੇ ਪਾਥਰ ਭਾਰੇ ਹਰ ਧਾਰੇ ਸੰਗ ਜਨਖੇ ਜਿਨ ਕਉ ਤੁਮਹਰ ਰਾਖੋ ਸਵਾਮੀ ਸਭ ਤਿਨਕੇ ਪਾਪ ਕ੍ਰਿਖੇ ਜਨ ਨਾਨਕ ਕੇ ਦਯਾਲ ਪ੍ਰਭ ਸਵਾਮੀ ਤੁਮ ਦੁਸ਼ਟ ਤਾਰੇ ਹਰਨਖੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਰਾਮ ਰੰਗੇ ਹਰ ਹਰ ਕਿਰਪਾ ਕਰੀ ਜਗਦੀਸ਼ਰ ਹਰ ਧਿਆਇਓ ਜਨ ਪਗ ਲੱਗੇ ਰਹਾਓ ਜਨਮ ਜਨਮ ਕੇ ਭੂਲ ਚੂਕ ਹਮ ਅਬ ਆਏ ਪ੍ਰਭ ਸਰਨ ਅੱਗੇ ਤੁਮ ਸਰਨਾਗਤ ਪ੍ਰਤਪਾਲਕ ਸਵਾਮੀ ਹਮ ਰਾਖੋ ਵੱਡ ਪਾਪ ਅੱਗੇ ਤੁਮਰੀ ਸੰਗਤ ਹਰ ਕੋ ਨਾ ਉਧਰਿਓ ਪ੍ਰਭ ਕੀਏ ਪਤਤ ਪਵਗੇ ਗੁਣ ਗਾਵਤ ਸ਼ੀਪਾ ਦੁਸ਼ਟਾਰਿਓ ਪ੍ਰਭ ਰਾਖੀ ਪੈਜ ਜਨਗੇ ਜੋ ਤੁਮਰੇ ਗੁਣ ਗਾਵੈ ਸਵਾਮੀ ਹਉ ਬਲ ਬਲ ਬਲ ਤਿਨਗੇ ਭਵਨ ਭਵਨ ਪਵਿੱਤਰ ਸਭ ਕੀਏ ਜਹ ਧੂਰ ਭਰੀ ਜਨ ਪੱਗੇ ਤੁਮਰੇ ਗੁਣ ਪ੍ਰਭ ਕਹਿ ਨਾ ਸਕੈ ਹਮ ਤੁਮ ਵੱਡ ਵੱਡ ਪੁਰਖ ਵਡਗੇ ਜਨ ਨਾਨਕ ਕਹੋ ਦਇਆ ਪ੍ਰਭ ਧਾਰੋ ਹਮ ਸੇਵੈ ਤੁਮ ਜਨ ਪੱਗੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਮਨੇ ਜਗਨਨਾਥ ਕਿਰਪਾ ਪ੍ਰਭ ਧਾਰੀ ਮਤ ਗੁਰਮਤ ਨਾਮ ਬਨੇ ਰਹਾਓ ਹਰ ਜਨ ਹਰ ਜਸ ਹਰ ਹਰ ਗਾਇਓ ਉਪਦੇਸ਼ ਗੁਰੂ ਗੁਰ ਸੁਨੇ ਕਿਲ ਵਿਖ ਨਾਮ ਕਿਲ ਵਿਖ ਪਾਪ ਨਾਮ ਹਰ ਕਾਟੇ ਜਬ ਖੇਤ ਕਿਰਸਾਨ ਲੁਨੇ ਤੁਮਰੀ ਉਪਮਾ ਤੁਮਹੀ ਪ੍ਰਭ ਜਾਨੋ ਹਮ ਕਹਿ ਨਾ ਸਕੈ ਹਰ ਗੁਨੇ ਜੈਸੇ ਤੁਮ ਤੈਸੇ ਪ੍ਰਭ ਤੁਮ ਹੀ ਗੁਣ ਜਾਨੋ ਪ੍ਰਭ ਆਪਣੇ ਮਾਇਆ ਫਾਸ ਬੰਦ ਬਹੁ ਬੰਦੇ ਹਰ ਜਪਿਓ ਖੁਲ ਖੁਲਨੇ ਜਿਉਂ ਜਲ ਕੁੰਚਰ ਤੰਦੂਐ ਬੰਦਿਓ ਹਰ ਚੇਤਿਓ ਮੁਖ ਮੁਖ ਨੇ ਸਵਾਮੀ ਪਾਰ ਬ੍ਰਹਮ ਪਰਮੇਸ਼ਰ ਤੁਮ ਖੋਜੋ ਜੁਗ ਜੁਗ ਨੇ ਤੁਮਰੀ ਥਾਂ ਪਾਈ ਨਹੀਂ ਪਾਵੈ ਜਨ ਨਾਨਕੇ ਪ੍ਰਭ ਵਡਨੇ ਨਟ ਮਹੱਲਾ ਚੌਥਾ ਮੇਰੇ ਮਨ ਕਲ ਕੀਰਤ ਹਰ ਪ੍ਰਵਣੇ ਹਰ ਹਰ ਦਇਆਲ ਦਇਆ ਪ੍ਰਭ ਧਾਰੀ ਲਗ ਸਤਿਗੁਰ ਹਰ ਜਪਣੇ ਰਹਾਓ ਹਰ ਤੁਮ ਵੱਡ ਅਗਮੈ ਗੋਚਰ ਸਵਾਮੀ ਸਭ ਧਿਆਵੈ ਹਰ ਰੁਣੇ
ਜਿਨ ਕਉ ਤੁਮਰੇ ਵੱਡ ਕਟਾਖ ਹੈ ਤੇ ਗੁਰਮੁਖ ਹਰ ਸਿਮਰਨੇ। ਇਹੋ ਪਰਪੰਚ ਕੀ ਆ ਪ੍ਰਭ ਸਵਾਮੀ, ਸਭ ਜਗ ਜੀਵਨ ਜੁਗਣੇ। ਜਿਉਂ ਸਲਲੈ ਸਲਲ ਉਠੈ ਬਉ ਲਹਿਰੀ, ਮਿਲ ਸਲਲੈ ਸਲਲ ਸਮਣੇ। ਜੋ ਪ੍ਰਭ ਕੀਆ ਸੋ ਤੁਮਹੀ ਜਾਨੋ, ਹਮ ਨੈ ਜਾਹੀ ਹਰ ਗਹਿਣੇ। ਹਮ ਬਾਰਕ ਕੌਰ ਦਿਵਸ ਧਾਰੋ, ਹਮ ਕਰੈ ਪ੍ਰਭੂ ਸਿਮਰਣੇ। ਤੁਮ ਜਲ ਨਿਧਾਰ ਮਾਨ ਸਰੋਵਰ, ਜੋ ਸੇਵੈ ਸਭ ਫਲਣੇ। ਜਨ ਨਾਨਕ ਹਰ ਹਰ ਹਰ ਹਰ ਬਾਂਛੈ, ਹਰ ਦੇਵੋ ਕਰ ਕਿਰਪਣੇ। ਨਟ ਨਾਰਾਇਣ ਮਹੱਲਾ ਚੌਥਾ, ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਸੇਵ ਸਫਲ ਹਰ ਕਾਲ, ਲੇ ਗੁਰਪਗ ਰੇ ਨਰਵਾਲ। ਸਭ ਦਾਲਦ ਪਾਈ ਦੁਖ ਦਾਲ, ਹਰ ਹੋ ਨਦਰ ਨਿਹਾਲ। ਰਹਾਉ ਹਰ ਕਾ ਗ੍ਰਹਿ ਰਿਆਪ ਸਵਾਰਿਓ, ਹਰ ਰੰਗ ਰੰਗ ਮਹਿਲ ਬੇਅੰਤ। ਲਾਲ ਲਾਲ ਹਰ ਲਾਲ, ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ। ਹਮ ਹਰ ਕੀ ਗੁਰ ਕੀ ਹੈ ਬਸੀਠੀ, ਹਮ ਹਰ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ। ਹਰ ਆਵਤੇ ਕੀ ਖਬਰ ਗੁਰ ਪਾਈ, ਮਨ ਤਨ ਆਨੰਦੋ ਆਨੰਦ ਭਏ। ਹਰ ਆਵਤੇ ਸੁਨੇ ਮੇਰੇ ਲਾਲ ਹਰ ਲਾਲ, ਜਨ ਨਾਨਕ ਹਰ ਹਰ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ। ਨਟ ਮਹੱਲਾ ਚੌਥਾ, ਮਨ ਮਿਲ ਸੰਤ ਸੰਗਤ ਸੁਭਵੰਤੀ, ਸੁਨੈ ਕਥ ਕਥਾ ਸੁਖਵੰਤੀ। ਸਭ ਕਿਲਵਿਖ ਪਾਪ ਲਹੰਤੀ, ਹਰ ਹੋ ਲਿਖਤ ਲਿਖੰਤੀ। ਰਹਾਉ ਹਰ ਕੀਰਤ ਕਲਯੁਗ ਵਿੱਚ ਯੂਤਮ, ਮਤ ਗੁਰਮਤ ਕਥਾ ਭਜੰਤੀ। ਜਿਨ ਜਨ ਸੁਣੀ ਮੰਨੀ ਹੈ ਜਿਨ ਜਨ, ਤਿਸ ਜਨ ਕੈ ਹਉ ਕੁਰਬਾਨੰਤੀ। ਹਰ ਅਕਥ ਕਥਾ ਕਾ ਜਿਨ ਰਸ ਚਾਖਿਆ, ਤਿਸ ਜਨ ਸਭ ਭੂਖ ਲਹੰਤੀ। ਨਾਨਕ ਜਨ ਹਰ ਕਥਾ ਸੁਣ ਤ੍ਰਿਪਤੇ, ਜਪ ਹਰ ਹਰ ਹਰ ਹੋਵੰਤੀ। ਨਟ ਮਹੱਲਾ ਚੌਥਾ, ਕੋਈ ਆਣ ਸੁਣਾਵੈ ਹਰ ਕੀ ਹਰ ਗਾਲ, ਤਿਸ ਕਉ ਹਉ ਬਲ ਬਲ ਬਾਲ। ਸੋ ਹਰ ਜਨ ਹੈ ਪਲ ਪਾਲ, ਹਰ ਹੋ ਮੇਲ ਨਿਹਾਲ। ਰਹਾਉ ਹਰ ਕਾ ਮਾਰਗ ਗੁਰਸੰਤ ਬਤਾਇਓ, ਗੁਰ ਚਾਲ ਦਿਖਾਈ ਹਰ ਚਾਲ। ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਹ ਕਪਟ ਕਮਾਵੋ ਹਰ ਕੀ ਹਰ ਕਾਲ। ਨਿਹਾਲ ਨਿਹਾਲ ਨਿਹਾਲ, ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ। ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰਾ ਨਾਲ, ਜਨ ਨਾਨਕ ਕਹੋ ਮਤ ਹਰ ਪ੍ਰਭ ਦੀਨੀ। ਹਰ ਦੇਖ ਨਿਕਟ ਹੈ ਦੂਰ, ਨਿਹਾਲ ਨਿਹਾਲ ਨਿਹਾਲ ਨਿਹਾਲ। ਰਾਗ ਨਟ ਨਾਰਾਇਣ ਮਹੱਲਾ ਪੰਜਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਹਉ ਕਿਆ ਜਾਨਾ ਕਿਆ ਭਾਵੈ, ਮਨ ਪਿਆਸ ਬਹੁਤ ਦਰਸਾਵੈ। ਰਹਾਉ ਸੋਈ ਗਿਆਨੀ ਸੋਈ ਜਨਤੇਰਾ, ਜਿਸ ਉਪਰ ਰੁਚ ਆਵੈ। ਕਿਰਪਾ ਕਰੋ ਜਿਸ ਪੁਰਖ ਵਿਧਾਤੇ, ਸੋ ਸਦਾ ਸਦਾ ਤੂੰ ਧਿਆਵੈ। ਕਵਨ ਯੋਗ ਕਵਨ ਗਿਆਨ ਧਿਆਨਾ, ਕਵਨ ਗੁਨੀਰੀ ਆਵੈ। ਸੋਈ ਜਨ ਸੋਈ ਨਿਜ ਭਗਤਾ, ਜਿਸ ਉਪਰ ਰੰਗ ਲਾਵੈ। ਸਾਈ ਮਤ ਸਾਈ ਬੁੱਧ ਸਿਆਣਪ, ਜਿਤ ਨਿਮਖ ਨਾ ਪ੍ਰਭ ਬਿਸਰਾਵੈ। ਸੰਤ ਸੰਗ ਲਗੇ ਹੋ ਸੁਖ ਪਾਇਓ, ਹਰ ਗੁਣ ਸਦ ਹੀ ਗਾਵੈ। ਦੇਖਿਓ ਅਚਰਜ ਮਹਾਮੰਗਲ ਰੂਪ, ਕਿਸ਼ਾਨ ਨਹੀਂ ਦਿਸ਼ਟਾਵੈ। ਕਹੋ ਨਾਨਕ ਮੋਰਚਾ ਗੁਰ ਲਾਹਿਓ, ਤੈ ਗਰਭ ਜੋਨ ਕਹਿ ਆਵੈ। ਨਟ ਨਾਰਾਇਣ ਮਹੱਲਾ ਪੰਜਵਾਂ, ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਓਲਾਹ ਨੋ ਮੈਂ ਕਾਹੂ ਨਾ ਦਿਓ, ਮਨ ਮਿਠ ਤੁਹਾਰੋ ਕੀਓ। ਰਹਾਓ ਆਗਿਆ ਮਾਨ ਜਾਨ ਸੁਖ ਪਾਇਆ, ਸੁਣ ਸੁਣ ਨਾਮ ਤੁਹਾਰੋ ਜੀਓ। ਈਹਾਂ ਊਹਾਂ ਹਰ ਤੁਮਹੀ ਤੁਮਹੀ, ਇਹੋ ਗੁਰਤੇ ਮੰਤਰ ਦਰੜੀਓ। ਜਬ ਤੇ ਜਾਨ ਪਾਈਏ ਬਾਤਾ, ਤਬ ਕੁਸਲ ਖੇਮ ਸਭ ਥੀਓ। ਸਾਹ ਸੰਗ ਨਾਨਕ ਪਰਗਾਸਿਓ, ਆਨਾ ਹੀ ਰੇ ਬੀਓ। ਨਟ ਮਹੱਲਾ ਪੰਜਵਾਂ, ਜਾਂ ਕੋ ਪਈ ਤੁਮਾਰੀ ਧੀਰ, ਜਮਕੀ ਤਰਾਸ ਮਿੱਟੀ ਸੁਖ ਪਾਇਆ, ਨਿਕਸੀ ਹਉ ਮੈਂ ਪੀਰ। ਰਹਾਓ ਤਪਤ ਬੁਝਾਨੀ ਅੰਮ੍ਰਿਤ ਬਾਨੀ, ਤ੍ਰਿਪਤੇ ਜਿਉ ਬਾਰਕ ਖੀਰ। ਮਾਤ ਪਿਤਾ ਸਾਜਨ ਸੰਤ ਮੇਰਾ, ਸੰਤ ਸਹਾਈ ਵੀਰ। ਖੁੱਲੇ ਪ੍ਰਮ ਪੀਤ ਮਿਲੇ ਗੋਪਾਲਾ, ਹੀਰੇ ਬੇਦੇ ਹੀਰ।
बिस्म भय नानक जस गावत ठाकर गुनी गहीर नट महला पंजवा अपना जन आप आपो धारियो आठ पहरो जन कै संग बसयो मनते नहीं बिसारियो रहाओ वर्ण चिहन नाही किछ पेखियो दास का कुल ना बिचारियो कर कृपा नाम हर दियो सह सुभाय सुवारियो महाबिखम अगन का सागर तिस्ते पार उतारियो पेख पेख नानक बिकसानो पुनः पुनः बलिहारियो नट महला पंजवा हर हर मन में नाम कहयो कोट प्राद मिटैखिन भीतर ताका दुख ना रहयो रहाओ खोजत खोजत भयो बैरागी साधु संग लहयो सगल त्याग एक लिवलागी हर हर चरण गहयो कहत मुक्त सुनते निस्तारे जो जो शरण पयो सिमर सिमर स्वामी प्रभ अपना कहो नानक अंध भयो नट महला पंजवा चरण कमल संग लागी डोरी सुख सागर कर परम गत मोरी रहाओ अंचला गहायो जने अपने को मन भी दो प्रेम की खोरी जस गावत भगत रस उपजियो माया की जाली तोरी पूर्ण पूर रहे कृपा निद आना पेखो होरी नानक मेल लियो दास अपना प्रीतना कभू थोरी नट महला पंजवा मेरे मन जप जप हर नारायण कभू ना बिसरो मन मेरे ते आठ पहर गुण गायण रहाओ साधु तूर करो नित मज्जन सब किल विख पाप गवायण पूर्ण पूर रहे कृपा निद घट घट दिष्ट समायण जाप ताप कोट लख पूजा हर सिमरन तुल ना लायण दोए कर जोड़ नानक दान मांगे तेरे दासन दा दसायण नट महला पंजवा मेरा सर्बस नाम निधान कर कृपा साधु संग मिलो सतगुर दीनो दान रहाओ सुखदाता दुख पंजन हारा गाओ कीर्तन पूर्ण ज्ञान काम क्रोध लोभ खंड खंड कीने बिनस्यो मूड अभमान क्या गुण तेरे आख वखाना प्रभयंत्र जामी जान चरण कमल सरन सुख सागर नानक सद कुरबान नट महला पंजवा हाँ वार वार जाऊं गुर गोपाल रहाओ मोहे निर्गुण तुम पूर्ण दाते दीना ना दयाल उठत बैठत सोवत जागत जी प्राण तन माल दर्शन प्यास बहुत मन मेरा नानक दर्शन हाल नट पड़ताल महला पंजवा एक ओंकार सतगुर प्रसाद को है मेरो साजन मीत हर नाम सुनावे नीत बिनसै दुख विपरीत सब अर्पो मंतन जीत रहाओ कोई विरला अपन कीत संग चरण कमल मन सीत कर कृपा हर जस दीत हर पाज जन्म पदार्थ जीत कोट पतत होहे पुनीत नानक दास बल बल कीत नट अष्टपदिया महला चौथा एको अंकार सतगुर प्रसाद राम मेरे मंतन नाम आधारे खिन पल रह न सको बिन सेवा मैं गुरमत नाम सुमारे रहाओ हर हर हर हर हर मन त्यावो मैं हर हर नाम प्यारे दीन दयाल पहे प्रभ ठाकर गुर के शब्द सवारे मधसूदन जग जीवन माधो मेरे ठाकर अगम अपारे एक बिनो बेनती करो गुर आगै मैं साधु चरण पखारे सहस नेत्र नेत्र है प्रभ कहो तो नानक दास बल बल कीत नट अष्टपदिया महला चौथा एको अंकार सतगुर प्रसाद राम मेरे मंतन नाम आधार।

ਆਪ ਦਿਆਲ ਦਇਆ ਦਾਨ ਦੇਵੈ ਵਿੱਚ ਪਾਥਰ ਕੀਰੇ ਕਾਰੇ ਅੰਤਰਵਾਸ ਬਹੁਤ ਮੁਸਕਾਈ ਭਰਮਭੂਲਾ ਮਿਰਗ ਸਿੰਘਾਰੇ ਬਨ ਬਨ ਢੂੰਡ ਢੂੰਡ ਫਿਰ ਥਾਕੀ ਗੁਰਪੂਰੈ ਕਰ ਨਿਸਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਾਵਾਰੇ ਜਿਉ ਜਨ ਚੰਦਰਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਕਰ ਲੁਕੀ ਜਾ ਰੇ ਪ੍ਰਭ ਕੋ ਜਨ ਅੰਤਰ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ਕਿਰਪਾ ਕਿਰਪਾ ਕਰ ਭਗਤ ਦਰੜਾਏ ਜਨ ਪੀਛੇ ਜਗ ਨਿਸਤਾਰੇ ਆਪਣੇ ਆਪਿਆ ਪ੍ਰਭ ਠਾਕਰ ਪ੍ਰਭ ਆਪੇ ਸ੍ਰਿਟ ਸਵਾਰੇ ਜਨ ਨਾਨਕ ਆਪੇ ਆਪ ਸਵਰਤੈ ਕਰ ਕਿਰਪਾ ਆਪ ਨਿਸਤਾਰੇ ਨਟ ਮਹੱਲਾ ਚੌਥਾ ਰਾਮ ਕਰ ਕਿਰਪਾ ਲਿਹੋ ਉਬਾਰੇ ਜਿਉਂ ਪਕੜ ਦ੍ਰੋਪਦੀ ਦੁਸ਼ਟਾ ਯਾਨੀ ਹਰ ਹਰ ਲਾਜ ਨਿਵਾਰੇ ਰਹਾਓ ਕਰ ਕਿਰਪਾ ਜਾਚਕ ਜਨ ਤੇਰੇ ਇਕ ਮੰਗੋ ਦਾਨ ਪਿਆਰੇ ਸਤਿਗੁਰ ਕੀਨਤ ਸਰਦਾ ਲਾਗੀ ਮੋਕੋ ਹਰ ਗੁਰ ਮਿਲ ਸਵਾਰੇ ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਚੁਲਾਰੇ ਮਿਲ ਸਤ ਸੰਗਤ ਪਰਮ ਪਦ ਪਾਇਆ ਕੜ ਮਾਖਣ ਕੇ ਗਟਕਾਰੇ ਨਿਤ ਨਿਤ ਕਾਇਆ ਮੱਜਨ ਕੀਆ ਨਿਤ ਮਲਮਲ ਦੇਹ ਸਵਾਰੇ ਮੇਰੇ ਸਤਿਗੁਰ ਕੇ ਮਨ ਬਚਨ ਨਾ ਪਾਏ ਸਭ ਫੋਕਟ ਚਾਰ ਸਿੰਗਾਰੇ ਮਟਕ ਮਟਕ ਚਲ

ਰੇ ਸੰਤ ਜਨਾ ਕੀ ਰੇ ਮਨ ਭਾਈ ਮਿਲ ਹਰ ਜਨ ਹਰ ਨਿਸਤਾਰੇ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰ ਹਰ ਜਨ ਭਾਰੇ ਸਰਦਾ ਸਰਦਾ ਉਪਾਏ ਮਿਲਾਏ ਮੋਕੋ ਹਰ ਗੁਰ ਗੁਰ ਨਿਸਤਾਰੇ ਪਵਨ ਸੂਤ ਸਭ ਨੀਕਾ ਕਰਿਆ ਸਤਿਗੁਰ ਸ਼ਬਦ ਵਿਚਾਰੇ ਨਿਜ ਕਰ ਜਾਏ ਅਮਰ